0: gormu chatsi yong jo nu ma yong a te gu gi don
1: re mu gormu chatsi
0: ho ta chu sun na ta ndo mon ron khang sa mu zga man da
1: tar mu
0: tar mu ra tar mu zi chi tarung tara long gu me ku
1: ma vlum nu zu men go ta yin ji re de
0: ha ta nya ri
1: te mu dinana chang mel zina ra ten zi gu li yo ten ma ni jug nyan ji ma ra
0: Chirgilaqsa, okey?
1: Dinangnan digina tamuzi maangzi ga?
0: Oli, maangzi ra.
1: Maangna lay? Anigan digi sondamini nyasafo qazi ra saqmeser ka?
0: Haa.
1: Ta chongchiri nanda yina. Rangan korlu gun korlu telir, jya jamu nigar, jashang kongi kuali wa songna ta? Eee. Uzu uol karkarzi ta warma warni onjo jinara makhi gugu. Haa. Nga chongo ma chayna. Uzu kanga songna changma teo tontamzi gar ka? Kana semchen ta sa thwa ma chelan jo goti ni sanduk sa zin he cher
0: ak ta ni cho she
1: ha
0: chi are chi talim khara aur gokh chi ola ta ma shira khura ta ani ge khavda chi
1: khavda ina chukra gotam bilmir gokh chi le
0: Та мэргүүгі мазырны шүй, баранға түғынызі чыргин дағы жирая.
1: Гүмбі гүнада мән біланға чыргі ғысыра.
0: Ян мұна... Аре, чі талин кара, не чон чала.
1: Ма чанға мән жу.
0: Мар аниган жуға гүмбі кін жосыны, я.
1: Мэргүү зіні, я.
0: Ма ғума чо гүмбі чы мұна?
1: Я, ма мауна чынған жыла зіні мар.
0: О, мэ. Нам кынгу орын бяқсам. Нита чо самна енжа. А кыцгезг читэн та
1: олера ни катуга мавжигра та чора камиж мавда та
0: манчи
1: чинд мунде касига
0: масиун мунде экономини
1: тозори чу кма тамоз зори ар
0: та чола санга махсын ке чамет
1: Ya, maqsana tamu khata, kama zira lagni chi don malun menu ta woli injira.
0: Or, kaka sanu jay na thara, go yuk ka sanu ul mani.
1: Mani ta yinnir mu okna nir mu dukwa yinir.
0: Rangu chakar mani pgigay tangna, shira yungi pungu zo jinbari ma tangna, anil mayongre ra yok.
1: O, cho kama semzang zga zori yara.
0: Ta shay sonu maare, tangmo tkna ulangnir. Zanbo tkna kinir, anyombo tkna chugnir.
1: Ta diga tkna tungu tuma ila. Ngar tira ta kama zhugnir lan tungu.
0: Par gombo korlam ni dali, jawa zilakun chugnir ayo.
1: O, aniga tonju, chuk kama shenag zirari. Nyana karu gebshug. Tumu tashira tang shinchil kachin rama chungu. Nyeya.
0: Chazira, akachig mabdena mara.
1: Tata chakara, lakana chiki yoti meti nam indong, javshang joshagri ekindag jina rajiri ya.
0: Shajira mo. Ya, akka ganga yinze?
1: Tange cho changmo shas. Nga yosudu cho shali khisazg min, to khirung cho thonsazg na me. Shkemma ngo khibji sergi che wata, shong nga chong yonuzg min. Tāṁ shenchil zo yāṁ tuk tuk chiyo chiyo, āni kā ōr kut khana tōng. Tari zo ngā lakna chiyo na chirgi vlāntaṁ nārā, vlāntaṁ. Tuzi nāmni, tōr gōnta chirgi rāngāv tā nōmane mē, ngā chāngmila nyōn chiñzu yin. Ngā chō ngō mā chiyo ni. Tēf tēkā ārā guru gōsō ngā lakā chiyo yōng gufti nī lāshā. Shkēmā nyā yī dāñ chukmuz gō nē.
0: Tāṁ sāng tā ākhan rukī zo mō yīm gōng gōchī. Tā ngā nyā yī mandiga?
1: Tāṁ sāng tā rukā tī nā rōngā shīgnir. Tēf tēkā gūrū gōsōngā rōngā rī ārikā tērā rāngē sānū tōyī nār. Tānsāng tām rūpa chō chāng mē yā, ngī khīnār.
0: Sē yōndik tā ngī khīnār yā chā?
1: Chū khīnār mū, chū tērā. Tā wār tā, qa nām nā chār mē kā, gāng nā sā mē kā, sūgā ig mē kā, ig rā yō chū rā chā, sūgā khēl mē kā. Tān rūpa chō chāng mē yā.
0: Kā
1: mē kā? Tā rōng zō qa nām nī chī kā Kaksa nyaksa tiki dauti, tim nyanga manzin juh, kima nyalala ikiri, chachuzina mungu nga chunara mangamari.
0: Injir.
1: Ka maran juh ka, tafshalaman juh ka, kaya. Chuzina mungu.
0: Ha, higa.
1: ara on cham cham zgatina ta yara lag chag chag khu ranga yuna da on da yuna khomi dal yoy ko kinna ina da tar kinna zina ma zina ara tena chama ramni ina da zra re go
0: tamuz ni rita chichuna kinma da ko ma mangjir
1: chuha chechu tonchir ka kinma gor kinzi gor gonin dugan chulgni ti malun di malun da ngo chur sta tang gor kinma gayak kan zu zata ayagan chur khirja chig jire choko pai
0: tere
1: chur ki talu ton sa khirmu ni kar nge kh chi shi da ani ku zang ga ani ser kmo sor na zang ga khsam kart ga zang ga ta khirz ser kha yin
0: sa sang ze
1: kart ga zang chu dewa ko mu mu ta ra sara ga gan na den je zig de ge te so ya
0: ta ga dewa sang ga gan ta kar kar kan ran ra ge na
1: kart ga zang ga
0: ole
1: yin utto yo chu yin ma ra ও ছোট মাওয়ান আর তো জিনা না এক ঘন্টা তক চেং শের তোজ গদা ইন শের তোজ
0: ও ইনা তা এই নাই না না সেম দেন রন খান না
1: ডি গ সেম দা ডি গ
0: আ আ গপ্পু কর লো গাজ গ আরে কোন জে চুজ কোয়ো ও ইয়োক আ ইয়া নি নে তং তা ইয়া ইয়া Арцо.
1: Чорцо.
0: Як? Таңа чүх гинмө хон би шакра. Чу талин нана. Аярца гинбө жатсаз гү. Тө чөкө чөкри. Чи кыргә шелем чөкүш гитана. Шели нямахтык жанга нягылыгыз гин ен гонер эча. Та чаңа мартыр наавшын наавшына тоңа гөвөл серке я. Та тер жүсири.
1: Нера чөккә чыктан. Чергә суңата шехур. Чөркәм хон бу ини мәсәл чөркәм мар җау инара. Нин данар җа кабар җича мам тул. Гомба карт хман җома. Ана мам баба гана ма ти дали утизга. Хә. Чуканың ачтар дуң җи кана юта. Чуканың кычын дуң җира. Не зеркизи. Хирико. Нга гаягган серту тендаңыз гып жабнар. Нга гаягган серту. Нга гаягган серту. Не алыг заман бу ман бу чун биркен кылга кортуңдар го ашалы.
0: Арага кирин тамытай мени.
1: Аргапу гырлыгы арага кирне чей.
0: Чодоко.
1: Чордун.
0: Ве не капатна кызы. Рема капара нензи. Матяк
1: кара вонгарна комба капи. Кенсон.
0: Марчи капара нена таңгашон яжи. Ты капран.
1: Нента на нента. Аро.
0: Загазу анагни.
1: Азонта на зонта.
0: Ты самарян, ты сакорани.
1: Чекахтан мама. Аро чертин ядрын. Аро картыгыны чорура чикалга. Чокнаё. А. Намын жону шали. Чекшелере. Чүмэни. Чекшилы релар. Нахтыгадырые. Оле, конжичыз койо. О деңгите чимхина та. Арон чүмэни. Черангышылык катта хинэн жүрта. Ни махия чигичиг мана фсаттан я. Чызгазыны? Нарчыг ханыр я. Оле тезини я. Чун бэз кэтондага нэ мнез гэ саттын и кэнган жюри. Тэ сэр кун ия. Аро, нэ тарм шэчэ цагэ цгэри ёта, нэ жюр гох чин бэла тэнгэ шэрэй мэ. Ка ка ка ка.
0: А нэ гэн жюри?
1: Чин тэнг сун жюр гэзэ гуэни, талэ нэ дэгс.
2: Тухна ба дарэгэ лэцэн дийм жэнцэр нэ ци, цэмкэр жагэ шэпи, вэму чудэм гэ шэбаз гэ чуны панцэна ба дэму зүгэ жуэл. Лэцэн дэгэр сонрг ба дэн сонрг гэнкэр ба цэрэн жаши дэн, дакэл ба шэглу, чэчэб дакэл ба гэнчэг цэрэн дэн сонм рэнчэн ийн.
3: Рэгэ, та тэнан дунгу га бухцу и дали мэн азэг шэ кэ, рэн азэм дэк кэ, тэнан и цэка ча цэка кабда ээ, 답치르 카브다이지 납샤체 장금니 마르 직차 장거스타 마르 마르 차르자브조아 치니 사치 찌그니 마샤 컵식 찌거 장금 찌그니 마 로이 가르즈 트라시 티브존 도군데 아카니기 테니르지 텔리니 아타리 테체르지 텔리 삼바항이 따티르 크르기 인지나니 츠가브거주 아징라 체츠가브거주 하마 서서라 타카거르르 츠기 샤르고포 옌종 퍼카니 청거 잠초치니 냐크서마 옌종 샤르카니 타크르크 신주기노 가무찬주기노 예콰트니엠바 무히게요 커트니엠바 툰토키요 테이나 탄지르티 올라 회즈고크 산그 퉁나 남즈기요크 츠타카라 츠그주르다나 송츠즈그라 마우무그니 주르다나 추듬즈기 서서라 타코테라 팀츠오엘라 도테라드그지엘라 카트브제 츠크멍즈기엘라 츠크트브제 흐탐근 고즈긴조가 예 카슴 쩡미 카다즈기니 칼릭쩡미 초파즈긴부 어야 타코카 코티 하나만 마음뇽니 라카디제 마니 조 마음뇽니 아마 마니 응우머시니 타카 마니 사머시니 스타라 칸츠므나 시그라냠니미 다오니 조머시티마즈기 어야 너톱티 고모니금뇽니 톱소르나게 팀뇽니 어야 ndir jong tup ke yonde ni woni shtyar tup ke kher bi woni timuz ga yin man ta kher bra tme ke lg tong zin ter gni yonde me ke khur tong zgin yenda cheki khar ge jaw gen ngap sa nu ri ja pu nang gen dem nu ri dem ge lg ge kong to yi zigum zo mo oili ta terang ta ge nyo ge lg khar ge tsak khang ge lg so na tang shin chip sher bga ni ge la ka ni ndir yig mor gu me ke zig ham nyang me ke sha cho pa cuk zi ka chi nyang chi tang jin ra ma khar gu khong gu ye chen ra ma kam chang om chang zhe jin ra ma ngen kong ngeng ni sha chi chung parong ngeng ni tam jin de mo tan to kwani a chu gu de mo chu gu ge la ke tam ni ma ku ye la da ba jam ni ti han chi ni chu ani am ni ni gi a len de khar gi ham am jin de ke kha la ni wu tu jin de ko de chu ni onde ma ri pa lam tun zi ni ma xi wa xan de zi da li sha u shtyong chung ye chu ka pa ni ni ye chu kha la ni ye chu kha lo sta ye chu shti na shti ga cha nyam gun ji ju de na hor gu na ga nyam gun ji ju de tu kun de in ji na ta ngi ngam chu wa sang ga chu chu zi ni a ma ng ga za wo chu zi ni de ren che zo kir ge ga nen chang nam ba ngi she chu zi ni de na ta ma ji se ma ch chin zin ju ma bur ka ga chi chung ju de tu kun de ng go ra li sta ng ga ra wa yin sim kan kar chi ga re wa yin ta ren ge shan do pa ga ka cha de tu kun de yin ya
4: chepsil ko ajang chepsil chepsil shung ni nafsha chiz gi yoni dafjer in na injina akanya ga ta ga yilung go yonung ni gam choni yong na injina fjer shali yong na ni bjai lu shtung yilin no ra ma yul te yil zgun ma yun na ma chkun yo na ti chkun ga pu sang ji jam choi de li ga pu ta ge de li nda ta tham chil ka ta ga manga zg shal ko kar nga zgum thal ko kar rang ta wo zum choni yong na injina ra de khasr nang na chhesr chhesr sga nya ji na sr nang na chhesr chhesr o ma jo je khere te li lokka me kra yang zhe ge la kan ni zhen go mi ge chong zhi xia la ni la ge ge ta tu yang xi le xia ji ji xia rang ti ge tong de mo ge zhe na ko mang chin man man me zi da li ta chu man na ge ni me zi da li da du kun di rang tang xi ge da ni wa ta ra bi wa na da ni de ng ji zi ra me nam che ge ga ji zi nu la kan ni rang rang ta wo zong cho ni yong ne ji na ra ta xia a ke zi ge li go nu xia ma zhe ge la go nu da sha pa wo ke so zi ge ri zi tu tong wo rang ge a zhang song ge go lu mo shang ci ga yong ri ta tu ਰਗਾ ਪੂਸਾਂ ਜੀ ਜਾਮ ਸੋਈ ਦਲੀ ਗਾ ਪੂਸਤਗੇ ਹੀ ਦਲੀ ਚੇਕੇ ਆਜੰਗ ਚਾ ਕੰਗੂ ਹੀ ਦਲੀ ਰੰਗ ਰੰਗ ਤਾ ਵਜ਼ੋਂ ਸੋਨੀ ਯੋਂ ਜਿਨਾ ਰਕ ਕਰ ਸਿੰਜੂ ਗੀ ਗਾ ਮੂ ਚਾਂ ਜੂ ਗੀ ਦਾ ਕਿਕਰ ਸਤ ਤੋਮ ਨਿਆ ਦਾਂ ਜੀ ਗਿੰ ਜ਼ੋਮ ਤੋ ਲੇ ਸੋਗ ਦਾਂ ਜੀ ਦਾ ਗੇ ਜੁਨ ਚੰਗੋ ਹਲੀ ਸਕੰ ਤੋਂ ਰੂ ਯੂ ਸਾਮਨੀ ਦਾ ਦੁਕੁੰਦ ਯਾ ਤੁਲ ਕਰ ਸਤਾਂ ਦਾਂ ਮਤ ਤੁਲ ਚੋਂ ਕਰਮ ਜ਼ੋਂ ਦਾਂ ਫਿਰ ਸ਼ਾਲੀ ਸੋਨ ਨਾ ਇਨ ਜੀ ਨਾ ਤਾ ਗ ਵਕ ਵੋ ਮੂ ਜ਼ਕ ਤੋਂ ਗੋ ਨਾ ਦਾ ਦੁਕੁੰਦ ਤਾ ਗ ਚਿਨਾ ਕੋਰੀ ਸਤਾ ਚੋ ਨੀ ਤਰਾ ਕੋਰੀ ਹਮ ਚੋ ਨੀ ਦਾ ਦੁਕੁੰਦ ਦਾ ਮੂ ਜ਼ਕ ਇਨ ਰੇ ਟਾਰਾ ਯਾਰ ਗਾ ਪੂਸਾਂ ਜੀ ਜਾਮ ਸੋਜ਼ੁਨ ਸੋਨੀ ਯੋਂ ਨੇ ਜੀ ਨਾ ਰੰਦਾ ਸ਼ਪਾ ਆ ਮਾਟਨ ਮੂ ਚੀ ਵਰਾ ਚੁਆ ਚਾਪਰ ਮੇਲਾ ਦਲੀ ਹਨ ਕੋਰਨਾ ਸੁਖ ਸ਼ੁਬ ਇਨ ਜ਼ਿਨੂ ਸਰ ਕੋਰਨਾਮ ਚਿੰਗ ਇਨ ਜ਼ਿਨੂ ਦਾ ਦੁਕੁੰਦ ਯਰ ਗੰ ਤਾ ਸ਼ਿਗਨੀ ਓਲੇ ਤੇਰੰਗ ਤਾ ਗ ਟੰਮੋ ਸ਼ਾਲੀ ਯੋਂ ਜੀ ਨਾ ਚੁੰਫਾਂ ਉਨ ਗ ਤਾਮ ਤਮ ਮਾਈ ਚੰਕਾਰ ਉਨ ਗ ਚੁਕ ਚੁਕ ਯੂ ਸ਼ਿੰਦ ਦਾ ਦੁਕੁੰਦ ਰੰਗੇ ਸਤਾ ਵਜ਼ੁਨ ਸੋਨੀ ਯੋਂ ਜੀ ਨਾ ਖੰਗ ਵਾਰ ਜੀ ਲੋ ਸੋਂ ਸ਼ਿੰ ਚਿਕ ਸਾ ਫਿਓ ਕ ਨੀ ਗ ਲਾਕਾਨੀ ਫਿਚਰ ਕੁਰੀ ਰੰਗੇ ਰੰਗ ਦੇ ਨਾ ਜ਼ੋ ਯੋਂ ਨਾ ਜ਼ੋ ਇਨ ਜੀ ਨਾ ਰਾ ਓਲੇ ਤਾਂ ਗਾ ਸਾਕਾ ਚੀ ਸੁਨ ਉਤੋ ਨੇ ਕੁ ਜੀ ਗਿੰ ਜ਼ੋ ਚੁੰਕਰ ਤੇ ਨੋ ਮਿਆਂ ਯੋ ਕੁ ਜੀ ਗਿੰ ਆ ਰਮਾਰ ਦਾ ਜੀ ਟੋਫ ਸ਼ਿਨੀ ਸੇਮਾਰ ਦਿਨ ਜੀ ਸੇਮਾਂ ਦਿਨ ਜੀ ਚਿਕ ਸ਼ਿੰਦ ਦਾ ਦੁਕੁੰਦ ਰੰਗ ਰੰਗ ਸੋਨੀ ਯੋਂ ਜੀ ਨਾ ਰਾ ਯਾ ਤੁਲ ਕਰ ਸਟਾਂ ਦਗਿੰ ਮਤਲ ਚੁੰਕਰਮ ਜ਼ੋਨ ਦਗਿੰ ਤਾਤੀ ਹਾਰ ਸਿੰ ਚਿਲਾ ਵਲੀ ਦਲੀ ਤੇਰੰਗ ਤਾਗ ਅਕਾਨੀ ਗਾ ਚਾਇਰ ਕੁਰ ਮਾਂ ਕੁਰ ਜ਼ਿਕ ਚਿਰ ਤੰਗਨਾ ਫਚਿਰ ਇਨ ਨਾ ਚੇਕੇ ਆ ਜੰਗ ਸੰ ਜ਼ੀਨਾ ਦੋ ਤਾਗ ਗਨਿੰਗ ਤੁੰ ਕੰਗ ਫਸਵਾਈ ਗੋਨਰ ਚਿਰੀ ਕੰਗ ਗੋਨ ਜੋ ਗੋਨਰ ਦੋ ਕੁੰਦਰ ਰਮ ਰਾਜ ਗਿਸ ਗੋਨਰ ਜਮ ਸੋਨ ਰਾਜ ਗਿਨ ਚਿਲ ਗੋਨਰ ਅਰੇ ਟਾਰਾ ਯੰਗ ਉਲ ਕੰ ਚਿੰਗ ਵਲਾ ਮਾ ਨਾਂ ਬਾਗੇ ਜੀ ਦਲੀ ਕਿ ਆ ਨਾਂ ਬਾਂ ਟੋਮ ਤਲੀ ਦਲੀ ਦੋ ਕੁੰਦੀ ਰੰਗ ਟਾਂ ਸ਼ਿੰਗ ਦਨੀ ਚੇ ਚੋਂ ਚੋਂ ਹੀ ਚੋਂ ਚੋਂ ਵਦਮ ਆਈ ਦਲੀ ਅਕਾਨੀ ਗਾ ਚਾਇਰ ਕੁਰ ਮਾਂ ਕੁਰ ਜ਼ਿਕ ਚਿਰਨਾ ਅਨੀ ਨਾ ਸ਼ੰਗ ਜ਼ਨ ਮੇਨੋ ਵਦ ਗਾਂ ਰੋਮ ਬੂ ਮੇਨੋ ਦੋ ਕੁੰਦੀ ਰੰਗ ਟਾਂ ਸ਼ਿੰਗ ਨੀ ਅਨੀ ਸੰਗ ਸੰਗ ਫਸ ਯਖ ਸੁਨ ਮਾਰ ਟਾ ਆ ਜੰਗ ਸੰਗ ਬਬ ਯੇ ਗੀ ਦਲੀ ਦੋ ਕੁੰਦੀ ਰੰਗ ਟਾਂ ਸ਼ਿੰਗ ਦਨੀ ਅਨੀ ਤੁੰ ਕੰਗ ਫਸ ਆਈ ਮਤ ਚਿਗੇ ਕੰਗਰ ਗੋਂ ਜੋ ਇਲ ਮਤ ਦੋ ਕੁੰਦੀ ਲਾਕਾਨੀ ਆ ਜੰਗ ਸੰਗ ਆ ਤਾ ਗ ਤਿਗ ਜਾ ਜ਼ਿੰਗ ਮਨਿਨ ਜ਼ਿਨ ਨੂਰ ਜਮ ਸੰ ਡਾਂ ਡਾਂ ਦਰੀ Tiharasin chela wali dali akanya ga terang star nzu fzi dali lir nzu gana tandana namu nyung shil tsemkra jag fsha ku chapshil ko shil fsha chiz ga yoni fchir shali yong na injina chom choni yong jinjina nam khia pan tra ta ga dong jil tsikri jo kwa chelang sta ga star jits jo tsan tsang maru chi khuri shir ga mar chong thor khuri da du kun di la kan dani ni yach chi gar japan yan sa zu khang yach chi gar se mo sta sa zu nu cho shal zo choni yong jinara rang rang sta wa zu na re re jiga yoz Di harasin chela wali dali rangi khasir nangana tkhisir nasir nangana khchisir meka Khchir shali yongda hongin tsiga orla majik zamba nintiga idun mekara Yang kong shali yongnu gala kandani ajang sanga taga chela kangsi mandang vyafsu kangsa la chigash di tesu ndakchik Di harasin chela wali li shimu zon soni yongda yin jinara mo chonga tsartang ramu nanga Nyakha gamu ramu nanga Ta rangin soni yong jina nda taga ghani juksa marhin na mara chara Yang harwaab chigi hirtag chali shil wana nga ka okhanga yungi Diga wana nga kakshaya kwanzu nu Dada kundi yin jinara rang rang soni yongdi kango war jili yozi nu Dada ka tamchila ndang jayi dali Ta hanchili na chukka, samshin chili na chukka Rang gishta wazum soni yongji nara Ta gam nyig niwar kam chunbayi, chig niwar kam palungu yi Nyig niwar ka donga yi dali yongna samshin chikka sa Shiyo kig niga laki ranga ushche suhi zinu Rombu nga suhi zinu Dila gandani rang rang ta wazum soni yongji na chikchik lapak tige zinu Machikam chakka ki zinu, chiknu karan ju zinu Machiknu chalan ju zinu, rjim tsindana ndamu yin Di harasin chila wad dali Danar ga pun pejee zom soni yongji jinar Di mangu nangar shen guri zinu Lagi nangar dang guri zinu Dada kundi la kandani fshat ondukan goma rizinu Shang loyi kashnye ma rizinu Shalag zom soni yongji nar Andak tkara kapchak lagri ma yi nazga Gamaru chapchak pernu ma yi nazga Dada kundi rangang shikindani Targe chapkar mo zongi wek ta saz gona Andagar gasab jag zongi shtar ta saz gona Shalanda rizinu Shalag zom soni yongji nar Ardewan di nangang soni yongji na Ta tangsang narka shashiga na nirjan chuk shorji gaya kone Na taga hama kalama manjo nif shan manjin din Damu yo nare tara Yang shali zon soni yonji nara tamu maara zinu Samshin chika saga lakani, shio kig niga lakani Shali zi zora nyan yoke zinu Da na tagar gapur gangung zogara nyan yoke zinu Rang rang tawo zora rorgog yoke zinu Dira gang chang shingdani samshin chika sab Shio kig niga lakani Chor gapu sanji jam so zon ka ciftani da tangna Ka niga taga re tamaril taga pshawari yo nara Chaganari zinu Shkyun yo na maara zinu Tar jimtsin danda pshana tamu yin
5: CP 리스트 제도라
6: 오피오요 히르크 상캄
5: 리피오요 젠조에 가르트
6: 나중 CP 열리 주세요 조금
5: 조금 좀
6: 나중 CP